0: छिटपुट ਦੇ ਹਿਸਾਬੇ ਨੇ ਕਿਸਾਨ ਆਪਣੇ ਹਿਸਾਬੇ ਨੇ ਦਿਖੀ ਕਿ ਜਿਹੜਾ ਸੀ ਆਪਣੇ ਖੇਤੀਬਾੜੀ ਦੇ ਕੰਮਕਾਰ ਜੋ ਜਿਹੜਾ ਸੀ ਕਰ ਗਏ ਹਨਾ
1: ਜੀ ਬਿਲਕੁਲ
0: ਤਾਂ ਹੁਣ ਜਿਹੜਾ ਆਹਾਂ ਚਲਦੇ ਚਲਦੇ ਇੱਕ ਮਾਤਾ ਦੇ ਚਰਣਾ ਚ ਲਗਾਉਂਦੇ ਨਾਜ਼ਰੀ ਹਨਾ
1: ਜੀ ਬਿਲਕੁਲ ਜ਼ਰੂਰ ਲਗਾਉਣੀ ਕਹਿੰਦੇ ਸੁਣਨੀ ਇਹ ਲੋਕ ਭੇਟ
0: ਜੀ।

0: कार्यक्रम मौजां ग्राइंदियां सुनने आले सारे ही श्रोतियां दा एक बारी फिरी ते टियाले पर तुहां दा लोका पाऊ कने मिंजो कने गुलाबो जी। तां हां सब ते पहले तां जितने भी श्रोता कार्यक्रम जो सुना दे न आकाशवाणी धर्मशाला जो, तां उन्हां सारयां दा अपने इस टियाले पर स्वागत करदे न। तां गुलाबो जी, मौजां रौनकां जिहड़ियां सा लगियां ग्राएं च है ना
1: जी? बिल्कुल लोका बाऊ, ग्राएं दा मतलब ये कि मौजां ग्राएं दी, हाड़े कार्यक्रम दा भी नां है ना।
0: हां जी हां
1: कने
0: जी,
1: देखा ग्राएं च रौनकां तां लगी रहनियां न, कने देखा कुछ ना कुछ जड़ा सा ग्राएं दे विच चली रहंदा है ना।
0: ਤਾਂ ਮੈਂ ਤੁਹਾਡੇ ਝੋਲੂਏ ਪਾਇਆ ਦੇਖਾ ਦਾ ਤੇ ਤੁਹਾਂ ਕੁਛ ਕਿਆ ਲੀਚੀਆਂ ਪਾਈਆਂ ਕਿ ਕਿਆ ਪਾਇਆ? ਇਹ ਪਲਮ ਆੜੂ ਲੱਗ। ਅੱਛਾ ਪਲਮ ਨਾ, ਇਹ ਤਾਂ ਵਧੀਆ ਕਿਤੇ। ਤੁਹਾਂ ਦੇਖਾ ਆਪਣੇ ਗਰਾਏ ਦੇ ਫਰੂਟ ਕਿਤਾਂ ਦੇ ਮਿਲਦੇ ਹਨ।
1: ਹਾਂ ਬਿਲਕੁਲ, ਪਲਮ ਤਾਂ ਆਂਦੇ ਨਾ ਪਰ ਮਤੇ ਨਹੀਂ ਖਾਣਾ ਚਾਹੀਦੇ। ਦੇਖਾ ਨਾ ਗਰਮੀਆਂ ਨਾ,
0: ਮੈਂ
1: ਦੇਖਾ ਇਹ ਥੋੜਾ ਸੰਭਲੀ ਕਰੀ ਖਾਣਾ ਚਾਹੀਦੇ ਤਾਂ ਕਿ ਹਾਂਜੋ ਕੋਈ ਨੁਕਸਾਨ ਨਾ ਹੋਏ ਨਾ। ਖਾਣਾ ਤਾਂ ਜ਼ਰੂਰ ਚਾਹੀਦੇ ਨੇ,
0: ਜੀ ਜੀ,
1: ਲੇਕਿਨ ਆਹ ਕਈ ਵਾਰੀ ਕਿਆ ਹੁੰਦਾ ਕਿ ਵੀ ਲਾਲਚੇ ਦੇ ਜ਼ਿਆਦਾ ਹੀ ਖਾ ਲੈਂਦੇ ਨਾ, ਤਾਂ ਕਈ ਵਾਰੀ ਨੁਕਸਾਨ ਵੀ ਕਰੀਂਦੇ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਆੜੂ ਹੋਈ ਗਏ, ਪਲਮ ਹੋਈ ਗਏ, ਤਾਂ ਇਹ ਹਾਂਜੋ ਥੋੜ੍ਹਾ ਦਿੱਖੀ ਕਰੀ ਖਾਣਾ
0: ਸਮਝੀ ਆ। ਮੈਂ
1: ਚਾਹੀਦਾ।
0: ਤੁਹਾਡੀ ਗੱਲ ਸਮਝੀ ਆ, ਕੋਈ ਨਹੀਂ, ਅੱਖਾਂ ਪੱਖਾਂ ਮੈਂ ਵੰਡੀ ਜਾਣੇ, ਦੋ ਹੀ ਦਾਣੇ ਲਹਿੰਗਾ ਮੈਂ। ਮੈਂ ਤਾਂ ਤੁਹਾਡਾ ਝੋਲਾ ਦੇਖ ਲਿਆ ਹੈ ਨਾ।
1: ਨਾ ਨਾ, ਦੋ ਨਹੀਂ ਮਤੇ ਦੇਣੇ, ਤੀਜੋ ਤਾਂ ਮੈਂ ਮਤੇ ਸੋਗੀ ਲੁੰਗੜੂ ਵੀ ਪਾਇਆ ਹੈ, ਪਤਾ ਹੈ?
0: ਅੱਛਾ, ਲੁੰਗੜੂ ਵੀ ਤਾਰ ਆਏ ਗੱਲ ਹੋ
1: ਜਾਏਗੀ। ਦੇਖਾ ਤਾਰ ਆਏ ਅੱਗੇ, ਹੇ ਹਾੜੇ ਪੜੋਸੀ। ਕਹਿੰਦਾ ਦੇਖਾ ਗਰਾਏ ਦੇ ਵਿੱਚ ਤਾਂ ਇਹ ਗੱਲਾਂ ਚੱਲਦੀਆਂ ਰਹਿੰਦੀਆਂ, ਤਾਂ ਕਿਲੇ ਨਹੀਂ ਖਾਂਦੇ। ਹਾਂ ਮਿਲੀ ਜੁਲੀ ਕਰੀ, ਵੰਡੀ ਚੁੰਡੀ ਕਰੀ, ਕੋਈ ਵੀ ਚੀਜ਼ ਹੈ ਤਾਂ ਵੰਡੀ ਚੁੰਡੀ ਕਰੀ ਖਾਂਦੇ ਆ, ਹੈ ਨਾ। ਤਾਂ ਲੁੰਗੜੂ ਵੀ ਆਉਂਦੇ ਆ, ਫਫਰੂ ਵੀ ਆਉਂਦੇ ਆ। ਕਹਿੰਦਾ ਸੋਗੀ ਛਾ ਆਉਂਦੀ ਹੀ ਬੜੀ ਸ਼ੈਲ।
0: ਅੱਛਾ
1: ਹਾਂ, ਕਹਿੰਦਾ ਦੇਖਾ ਮੈਂ ਤਾਂ ਬੜੀ ਹਫਤਾ ਭਰੀ ਚਲਾਣੀ ਹੁਣ ਸੈ। ਤਾਂ ਦੇਖਾ ਇਹ ਚੀਜ਼ਾਂ, ਦੇਖਾ ਲੋਕਾ ਬਾਊ ਲੁੰਗੜੂ ਹੋਈ ਆ, ਦੇਖਾ ਨਾ ਖਾਦ ਹੈ ਇਸ 'ਚ, ਨਾ ਖਾਦ ਪਾਉਂਦੀ ਹੈ, ਨਾ ਕੁਛ ਪਾਉਂਦਾ ਹੈ ਨਾ।
0: ਤਾਂ ਤੁਹਾਂ ਖਰਾ ਜੀ, ਉਹ ਭਾਈ ਖਾਂਦੇ ਤੁਹਾਂ ਖਰਾ ਨਾ, ਤਾਂ ਹੀ ਤਾਂ ਖਰਾ ਜੀ ਹੈ ਨਾ।
1: ਅੱਲੀ ਵੀ ਜੰਗਾ ਜ਼ੋਰ ਖਰਾ ਹੈ।
0: ਹਾਂ, ਤਾਂ ਮੈਂ ਦੇਖਿਆ ਕੁਆਲੇ ਖਿੱਟ ਤੁਹਾਂ ਕਿਆਂ ਲਾਈਏ, ਸੱਟੋਂ ਸੱਟ ਗੋਈਏ। ਮੈਂ ਪਿੱਛੇ ਤੇ ਦਿਖਦਾ ਹੀ ਰਹੀ ਹੈ, ਮੈਂ ਲੈ ਤਾਈਏ ਛੂੰਗਾ ਕਿਤਾਂ ਛੂੰਗਾ, ਗੁਲਾਬੋ ਰਾਤ ਜਾਏ ਰੇ।
1: ਘਰੇ ਦਾ ਪੂਰਾ ਕੰਮ ਅੱਲੀ ਸੰਭਾਲਿਆ ਮੈਂ, ਪਤਾ ਹੈ ਦੀਜੋ?
0: ਅੱਛਾ,
1: ਕਹਿੰਦਾ ਸੋਗੀ ਦੇਖਾ ਲੁੰਗੜੂ ਵੀ ਖਾਂਦੀ, ਕਹਿੰਦਾ ਲਸੈੜੀ ਸਬਜ਼ੀ ਬਣਾਈ ਹੋਈ ਮੈਂ, ਕਹਿੰਦਾ ਲਸੈੜੇ ਮਤੇ ਹੇ ਆਣੀ ਰੱਖਿਓ। ਮੈਂ ਲਿਆ ਹੁਣ ਕਿਆ ਕਰਾਂ, ਤਾਂ ਮੈਂ ਲਿਆ ਚਾਰ ਪਾਈਂਦੀ ਇਸਦਾ। ਕਹਿੰਦਾ ਦੇਖਾ ਇਹ ਸਾਲੇ ਦੇ ਬੋਲਦੇ ਨਾ, ਇੱਕ ਵਾਰੀ ਸੀਜ਼ਨ ਹੀ ਜਿਹੜੇ ਸੀਜ਼ਨ ਇੱਕ ਵਾਰੀ ਹੁੰਦਾ ਨਾ, ਤਾਂ ਦੁਆਰੀ ਕੁੱਥੋਂ ਤੋਂ ਤੋਪਣਾ ਲੁੰਗੜੂ, ਕਹਿੰਦਾ ਕੁੱਥੋਂ ਤੋਂ ਤੋਪਣੇ ਲਸੈੜੇ। ਤਾਂ ਮੈਂ ਲਿਆ ਚਾਰ ਪਾਈ ਰੱਖਦੇ ਤਾਂ ਸਾਲ ਭਰੀ ਹਾਂ ਖਾਈ ਸਕਦੇ ਨਾ ਫਿਰ, ਹੈ ਨਾ।
0: ਬਿਲਕੁਲ
1: ਚਲੋ ਮਨ ਕੀਤਾ,
0: ਬਿਲਕੁਲ ਠੀਕ ਲਾ ਦੇ ਗੁਲਾਬੋ ਜੀ। ਪਰ ਦੇਖਾ ਟਿਆਲੇ ਤੇ ਆਹਾਂ ਤਾਂ ਇਹ ਬੋਲਣਾ ਚਾਹਾਂਗੇ ਕਿ ਆਹਾਂ ਤੁਹਾਂ ਲੋਕਾਂ ਜਿਹੜਾ ਸਾ ਆਪਣਾ ਖਾਣ ਪਾਣ ਜਿਹੜਾ ਸਾ ਵਿਗਾੜੀ ਤਾਂ ਥੋੜਾ ਤੇ, ਕਹਿੰਦਾ ਦੀਦੀ ਕਹਿੰਦਾ ਆਹਾਂ ਜਿਹੜਾ ਸਾ ਜ਼ਿਆਦਾ ਬਿਮਾਰੀਆਂ ਵੀ ਲੱਗੀਆਂ, ਹੈ ਨਾ।
1: ਬਿਲਕੁਲ,
0: ਥੋੜੇ ਦੇਰ ਸਮੇਂ 'ਚ ਗੁਲਾਬੋ ਜੀ ਆਹਾਂ ਪਹੁੰਚਾ ਜਾਈਏ ਤਾਂ ਆਹਾਂ ਦੇ ਸਿਆਣੇ ਜਿਹੜਾ ਸਾ ਮੋਟਾ ਅਨਾਜ ਜਿਹੜਾ ਸਾ ਖਾਂਦੇ, ਹੈ ਨਾ, ਰਾਗੀ ਹੋਈ ਆ, ਕੋਦੋ ਹੋਈ ਆ, ਜੋਏ ਦੀਆਂ ਰੋਟੀਆਂ ਬਣਦੀਆਂ, ਹੈ ਨਾ, ਮੋਟਾ ਅਨਾਜ ਜਿਹੜਾ ਸਾ ਇਹਨਾਂ ਦੇ ਥਾਲੀ 'ਚ ਹੁੰਦਾ ਹੈ, ਤਾਂ ਬਿਮਾਰੀ ਜਿਹੜਾ ਸਾ ਦੂਰ ਰਹਿੰਦੀ ਹੈ ਨਾ।
1: ਜੀ ਬਿਲਕੁਲ।
0: ਹੁਣ ਦੇਖਾ ਖਾਣ ਪਾਣ 'ਚ ਤੁਹਾਂ ਦੇ ਫਾਸਟ ਫੂਡ ਆਈ ਆ, ਹੈ ਨਾ, ਮੈਗੀਆਂ ਆਈਆਂ, ਚੌਮਿਨ ਆਈਏ, ਮੋਮੋ ਆਈਏ, ਹੈ ਨਾ, ਇਹਨਾਂ ਪਰ ਜਿਹੜਾ ਗਾਂਹਾਂ ਵਾਲੀ ਦੀ ਜਿਹੜੀ ਪੀੜ੍ਹੀ ਦੇਖਾ ਤਾਂ ਮੈਂ ਨਾ ਤਿੰਨਾਂ ਦਾ ਜ਼ਿਆਦਾ ਰੁਝਾਨ ਹੈ, ਕਿਉਂਕਿ ਆਹਾਂ ਤੁਹਾਂ ਲੋਕਾਂ ਹੀ ਆਪਣੇ ਭੋਜਨ ਥਾਲੀਆਂ 'ਚ ਜਿਹੜਾ ਸਾ ਤਬਦੀਲੀ ਕਰੀਤੀ ਨਾ, ਹੈ ਨਾ।
1: ਬਿਲਕੁਲ ਜੀ, ਬਿਲਕੁਲ।
0: ਤਾਂ ਆਹਾਂ ਦੇ ਸਿਆਣੇ ਜਿਹੜੇ ਸਾ ਬੇਵਕੂਫ ਨਹੀਂ ਹੈ, ਹੈ ਨਾ।
1: ਬਿਲਕੁਲ ਬੇਵਕੂਫ ਨਹੀਂ, ਕਹਿੰਦੇ ਲੋਕਾਂ ਬਾਬੂ ਆਹਾਂ ਕੋਸ਼ਿਸ਼ ਕਰੀਏ ਤਾਂ ਹਾਲੀ ਤਿਕਰ ਵੀ ਆਹਾਂ ਆਪਣੇ ਆਪਣੇ ਘਰ ਜੋ ਵੀ ਸੰਭਾਲੀ ਲੈਂਗੇ ਨਾ, ਤਾਂ ਦੇਖਿਆ ਜਿਹੜਾ ਆਹਾਂ ਕਰਦੇ ਨੇ ਸਾ ਹਾੜੇ ਗਾਂ ਹਾੜੀ ਪੀੜ੍ਹੀ ਜਿਹੜੀ ਸਾ ਵੀ ਸਿੱਖਦੀ ਹੈ,
0: ਸਿੱਖਦੀ ਹੈ। ਜੀ ਜੀ,
1: ਦੇਖਾ ਖਾਣੇ ਦੇ ਟਾਈਮੇ ਤਾਂ ਨਾਜ ਹੀ ਖਾਣਾ ਚਾਹੀਦਾ ਹੈ ਨਾ। ਕਹਿੰਦਾ ਦੇਖਾ ਥੋੜ੍ਹੀ ਥੋੜ੍ਹੀ ਛਿਟਪੁੱਟ ਭੁੱਖ ਹੁੰਦੀ ਤਾਂ ਲੋ ਸਾ ਖਾਈ ਲਿਆ, ਜੇ ਮਨ ਕੀਤਾ ਤਾਂ ਮੈਗੀ ਖਾ ਲਈ, ਹੈ ਨਾ। ਲੇਕਿਨ ਖਾਣੇ ਦੇ ਟਾਈਮੇ ਜਿਹੜਾ ਸੰਜਮ ਆ ਗਿਆ ਜਿਹੜਾ ਸਾ, ਹਾਂਜੋ ਖਾਣਾ ਚਾਹੀਦਾ ਹੈ ਅਨਾਜ ਹੀ, ਹੈ ਨਾ।
0: ਬਿਲਕੁਲ ਜੀ ਬਿਲਕੁਲ। ਆਹਾਂ ਤਾਂ ਟਿਆਲੇ ਤੇ ਇਹੀ ਬੋਲਣਾ ਚਾਹਾਂਗੇ ਆਪਣੇ ਸ਼ਰੋਤਿਆਂ ਕਿ ਤੁਸੀਂ ਆਪਣੇ ਖਾਣ ਪਾਣ ਜੋ ਥੋੜ੍ਹਾ ਜਿਹਾ ਸੁਧਾਰਾ ਤਾਂ ਮਤੀਆਂ ਸਾਰੀਆਂ ਬਿਮਾਰੀਆਂ ਤੇ ਤੁਸੀਂ ਆਪਣੇ ਆਪ ਹੀ ਬਚੀ ਜਾਣਾ, ਹੈ ਨਾ।
1: ਬਿਲਕੁਲ।
0: ਕਹਿੰਦਾ ਦੂਈ ਗੱਲ ਇਹ ਵੀ ਹੈ ਗੁਲਾਬੋ ਜੀ ਕਿ ਹੁਣ ਦੇਖਾ ਯੋਗ ਦਿਵਸ ਵੀ ਆਉਣਾ ਹੈ ਨਾ, ਯੋਗਾ ਦਿਨ ਵੀ ਮਨਾਇਆ ਜਾਣਾ, ਤਾਂ ਯੋਗ ਜੋ ਵੀ ਤੁਸੀਂ ਜਿਹੜਾ ਸਾ ਜ਼ਰੂਰ ਸ਼ਾਮਿਲ ਕਰਨਾ ਹੈ ਆਪਣੀ ਦਿਨਚਰਿਆ 'ਚ, ਹੈ ਨਾ
1: ਜੀ। ਬਿਲਕੁਲ।
0: ਸੰਝਾ ਭਿਆਗਾ ਜਾਲੂ ਵੀ ਤੁਸੀਂ ਉਹ ਸਮੇਂ ਮਿਲਦਾ, ਉਈਆਂ ਤਾਂ ਦਿਖਦੇ ਤਾਹਾਂ ਦੇ ਕਿਸਾਨ ਭਾਈਆਂ ਤਾਂ ਉਹ ਹੀ ਆਉਂਦਾ ਨਾ, ਜਾਲੂ ਚਲਦੇ ਫਿਰਦੇ ਹੰਡਦੇ ਹੁੰਦੇ, ਅੱਧੀ ਯੋਗਾ ਤਾਂ ਇਹਨਾਂ ਦੀ ਹੋ
1: ਜਾਂਦੀ,
0: ਟਾਈਮ ਹੀ ਨਹੀਂ ਲੱਗਦਾ, ਹੈ ਨਾ। ਪਰ ਫਿਰ ਵੀ ਜਿਹੜੇ ਆਹਾਂ ਦੇ ਗਾਂਹੇ ਦੀ ਜਿਹੜੀ ਨਿਆਣੇ ਦੀ ਪੀੜ੍ਹੀ ਹੈ, ਉਹਨਾਂ ਜਿਹੜਾ ਸਾ ਇਹਨਾਂ ਚੀਜ਼ਾਂ ਕਨੇ ਜੋੜਨਾ ਬੜਾ ਵਾਰੀ ਜ਼ਰੂਰੀ ਹੈ, ਹੈ ਨਾ। ਕਹੇ ਕਿ ਤਿੰਨੇ ਜਿਹੜਾ ਸਾ ਗਲਤ ਉਹਦੀ ਪਾਹੇ ਵੀ ਨਹੀਂ ਜਾਣ, ਤਿੰਨਾਂ ਦਾ ਧਿਆਨ ਵੀ ਨਹੀਂ ਭਟਕਿਆ। ਕਹਿੰਦਾ ਯੋਗ ਇੱਕ ਐਸੀ ਚੀਜ਼ ਹੈ ਨਾ ਜਿਸ ਕਰਨੇ ਜੇ ਅਗਰ ਤੁਸੀਂ ਸ਼ੁਰੂਆਤੀ ਤੌਰ 'ਤੇ ਜਿਹੜਾ ਸਾ ਇੱਕ ਮਿੰਟ 'ਤੇ ਆਹਾਂ ਦੇ ਨਿਆਣੇ ਸ਼ੁਰੂਆਤ ਕਰਨ, ਹੈ ਨਾ, ਰੋਜ਼ ਭਿਆਗਾ ਉੱਠ ਕੇ ਇੱਕ ਮਿੰਟ ਅੱਖੀ ਕਰੀਏ, ਬਈ ਇਹ ਕੁਛ ਨਹੀਂ ਕਰ ਸਕਦੇ ਤਾਂ ਓਮ ਉਚਾਰਣ ਹੀ ਤੁਸੀਂ ਕਰਨਾ, ਹੈ ਨਾ। ਫਿਰ ਤੁਸੀਂ ਜੋ ਤੁਸੀਂ ਜਿਹੜਾ ਸਾ ਔਲੇ ਔਲੇ ਵਧਾਈ ਸਕਦੇ, ਹੈ ਨਾ, ਇੱਕ ਮਿੰਟ ਅੱਜ ਕੀਤਾ ਤਾਂ ਕੱਲ੍ਹ ਤੁਸੀਂ 2 ਮਿੰਟ ਕਰਨਾ, ਹੈ ਨਾ, ਜਾਂ ਫਿਰ ਤੁਸੀਂ ਇਹ ਵੀ ਨਹੀਂ ਜ਼ਿਆਦਾ ਦੇਰ ਨਹੀਂ, ਬਈ ਉਹਦਾ ਤਾਂ ਹਫਤਾ ਭਰ ਇੱਕ ਇੱਕ ਮਿੰਟ ਕਰ ਲਿਆ, ਅਗਲੇ ਹਫਤੇ ਤੁਸੀਂ 2 ਮਿੰਟ ਕਰੀ ਤਾਂ, ਹੈ ਨਾ, ਤੀਆਂ ਤੁਸੀਂ ਜਿਹੜਾ ਸਾ ਇਹਦੀ ਉਹ ਬਣਾਉਂਦੇ ਚੱਲਣਾ। ਕਹਿੰਦਾ ਦੇਖਾ ਬਿਮਾਰੀਆਂ ਫਿਰ ਤੁਹਾਡੀਆਂ ਅੱਧੀ ਆਪਣੇ ਆਪ ਹੀ ਜਿਹੜਾ ਸਾ ਮੁੱਕੀ ਜਾਣੀਆਂ, ਹੈ ਨਾ।
1: ਬਿਲਕੁਲ ਲੋਕਾ ਬਾਬੂ, ਦੇਖਾ ਹਾੜੇ ਕੁਤੀ ਨਾ ਕੁਤੀ ਹਾੜੇ ਜਿਹੜੇ ਸਿਆਣੇ ਹੈ ਇਹਨਾਂ ਵਿੱਚ ਇਹ ਗੱਲ ਇਹ ਗੱਲਾਂ ਜਿਹੜੀਆਂ ਸੀ ਕੁਦਰਤੀ ਜਿਨ ਤਿੰਨ ਦੇ ਵਿੱਚ ਥੀਆਂ ਤਾਂ ਅਸਾਂ ਨਹੀਂ ਜਾਣਦੇ ਕਿ ਇਹ ਯੋਗ ਹੈ। ਸਾ ਉੱਠਦੇ ਹੈ ਪਿਆਗਾ ਉੱਠੀ ਕਰੀ ਥੋੜ੍ਹਾ ਜਿਹਾ ਅੱਖੀ ਬੰਦ ਕਰੀ ਕਰੀ ਕਹਿੰਦੇ ਜਿਹੜੇ ਵੀ ਅੱਪੂ ਦੇ ਵੱਡੇ ਹੁੰਦੇ ਤਿੰਨਾਂ ਦਾ ਚਰਨ ਸਪਰਸ਼ ਕਰੀ ਕਰੀ ਜਿਹੜਾ ਸਾ ਆਸ਼ੀਰਵਾਦ ਲੈਂਦੇ ਥੇ ਕਹਿੰਦੇ ਜਿਹੜੇ ਛੋਟੇ ਹੁੰਦੇ ਕਹਿੰਦੇ ਇਹਦੇ ਗੱਲ ਜਿਹੜੇ ਸਾ ਬੜੀਆਂ ਅੱਛੀ ਅੱਜ ਦੇ ਜ਼ਮਾਨੇ 'ਚ ਹਾਂ ਦਿਖਦੇ ਹਨ ਤਾਂ ਬੜੀ ਅੱਛੀ ਲੱਗਦੀ ਹੈ। ਕਹਿੰਦੇ ਹਾਂਜੋ ਇਹਨਾਂ ਗੱਲਾਂ 'ਚੋਂ ਜਿਹੜਾ ਸਾ ਸਜੀਵ ਰੱਖਣਾ ਚਾਹੀਦਾ ਹੈ ਨਾ
0: ਜੀ। ਤਾਂ ਗੁਲਾਬੋ ਜੀ ਗੱਲਾਂ ਬਾਤਾਂ ਇਹ ਵਿਰਾਮ ਦਿੰਦੇ ਕਹਿੰਦੇ ਕਾਰਿਕ੍ਰਮ 'ਚ ਸੁਣਾਉਂਦੇ ਇੱਕ ਲੋਕ ਨਾਟੀ ਹੈ ਨਾ
1: ਜੀ ਬਿਲਕੁਲ।